0: ਕਮਠਾਣਾ ਅਰ ਆਰਸ ਆਰੇ ਸਾਫ ਸਫਾਈ ਰੱਖਣ ਦੀ ਅਪੀਲ ਕੀਨੀ ਹੈ।
1: ਡੇਂਗੂ ਨਿਯੰਤਰਣ ਕੇ ਲਈ ਜਨ ਭਾਗੀਦਾਰੀ, ਜਾਂਚ ਕਰੇ, ਸਫਾਈ ਕਰੇ ਔਰ ਢਕੇ। ਜੁਲਾਈ 2026 ਮੇ ਜੋ ਡੇਂਗੂ ਕੇ ਲਈ ਮਾਹ ਮਨਾ ਰਹੇ ਹੈ, ਇਸਕੇ ਅੰਦਰ ਚਿਕਿਤਸਾ ਵਿਭਾਗ ਕੇ ਅਲਾਵਾ ਸ਼ਹਿਰੀ ਗ੍ਰਾਮੀਣ ਪੰਚਾਇਤੀ ਰਾਜ, ਪਾਣੀ ਕੀ ਆਪੂਰਤੀ, ਸ਼ਿਕਸ਼ਾ, ਪਰਿਵਾਹਨ, ਨਗਰ ਪਾਲਿਕਾ, ਸਥਾਈ ਨਿਕਾਏ, ਗੈਰ ਸਰਕਾਰੀ ਸੰਗਠਨੋ ਕੀ ਸਾਝੇਦਾਰੀ ਸੇ ਸਥਾਨੀਯ ਔਰ ਧਾਰਮਿਕ ਗੁਰੂਓ ਕੇ ਸਾਥ ਸਮਨਵੇ ਬੈਠਕ ਕਾ ਆਯੋਜਨ ਕਰੇਂਗੇ। ਮੱਛਰੋਂ ਕੇ ਪ੍ਰਜਨਨ ਕੋ ਰੋਕਨੇ ਔਰ ਤਥਾ 3 ਦਿਨ ਕੇ ਸਮੇਂ ਵਿਅਕਤੀਗਤ ਸੁਰੱਖਿਆ ਉਪਾਯੋਂ ਕਾ ਉਪਯੋਗ ਕੋ ਬੜਾਵਾ ਦੇਣੇ ਕੇ ਲੀਏ ਵੀ ਲੋਗੋਂ ਕੋ ਜਾਗਰੂਕ ਕੀਆ ਜਾਏਗਾ।
0: ਰਾਜਸਥਾਨ ਲੋਕ ਸੇਵਾ ਆਯੋਗ RPSC ਭਰਤੀ ਪਰੀਕਸ਼ਾਵਾਂ ਦਾ ਕਾਰਜਕ੍ਰਮ ਮੈਂ ਥੋੜਾ ਬਦਲਾਵ ਕੀਨੋ ਹੈ। RAS ਭਰਤੀ ਪ੍ਰਾਰੰਭਿਕ ਪਰੀਕਸ਼ਾ ਅਬ 29 ਨਵੰਬਰ ਦੀ ਬਜਾਏ 6 ਦਸੰਬਰ ਨ ਹੋਇਲਾ, ਜਦਕਿ RAS ਮੇਨਸ ਆਵਤਾ ਸਾਲ 1 ਅਤੇ 2 ਮਈ ਨ ਰੱਖੀ ਜਾਵੇਲਾ। ਮਾਧਿਅਮਿਕ ਸਿੱਖਿਆ ਵਿਭਾਗ ਦੀ ਪ੍ਰਾਧਿਆਪਕ ਵਿਸ਼ੇਸ਼ ਸਿੱਖਿਆ ਪ੍ਰਤੀਯੋਗੀ ਪਰੀਕਸ਼ਾ 8 ਦਸੰਬਰ ਨ ਫੈਲਾ। ਇਹਦੇ ਇਲਾਵਾ ਸਹਾਇਕ ਅਭਿਯੋਜਨ ਅਧਿਕਾਰੀ ਮੁੱਖ ਪਰੀਕਸ਼ਾ 27 ਦਸੰਬਰ ਨ ਲਈ ਜਾਵੇਲਾ। ਕੇਂਦਰੀ ਮਾਧਿਅਮਿਕ ਸਿੱਖਿਆ ਬੋਰਡ CBSE ਸਾਲ 2026 ਦੀ 12ਵੀਂ ਕਕਸ਼ਾ ਦੀ ਸਪਲੀਮੈਂਟਰੀ ਪਰੀਕਸ਼ਾ ਸਾਰੂ ਅਰਜ਼ੀਆਂ ਲਿਆਉਣੋਂ ਸ਼ੁਰੂ ਕਰਤੀ ਨੋ ਹੈ। ਬੋਰਡ ਦੇ ਮੁਜਬ ਰੈਗੂਲਰ ਅਰ ਪ੍ਰਾਈਵੇਟ ਉਮੀਦਵਾਰਾਂ ਸਾਰੂ ਅਰਜ਼ੀਆਂ ਦਾਖਿਲ ਕਰਨ ਅਰ ਫੀਸ ਜਮ੍ਹਾਂ ਕਰਾਵਣ ਰੋ ਕਾਮ 30 ਜੂਨ ਨੂੰ ਸ਼ੁਰੂ ਫੇਕਿਓ ਹੈ। ਸੰਬੰਧਿਤ ਸਕੂਲਾਂ ਨੇ 8 ਜੁਲਾਈ ਤਾਈਂ ਪਰੀਕਸ਼ਾ ਸੰਗਮ ਪੋਰਟਲ ਦੇ ਜ਼ਰੀਏ ਅਰਜ਼ੀਆਂ ਬੋਰਡ ਮੈਂ ਜਮ੍ਹਾਂ ਕਰਾਉਣੀ ਫੈਲਾ। ਪਰੀਕਸ਼ਾ ਨਿਯੰਤਰਕ ਡਾਕਟਰ ਸੰਯਮ ਭਾਰਦਵਾਜ ਬਤਾਇਓ ਕਿ ਮੁੱਖ ਪਰੀਕਸ਼ਾ ਮੈਂ ਸਪਲੀਮੈਂਟਰੀ ਆਉਣ ਵਾਲਾ ਯਕੀਨੀ ਇੱਕ ਵਿਸ਼ੇ ਮੈਂ ਅੰਕ ਸੁਧਾਰ ਸਾਰੂ ਵਿਦਿਆਰਥੀ ਆ ਪਰੀਕਸ਼ਾ ਦੇ ਸਕੇਲਾ। ਸਪਲੀਮੈਂਟਰੀ ਪਰੀਕਸ਼ਾ 28 ਜੁਲਾਈ ਨੂੰ ਹੈਲਾ। ਆਖਿਰ ਮੈਂ ਖਾਸ ਸਮਾਚਾਰ ਏਕਰ ਫੇਰ ਸੁਣ ਲੈ ਰਹੋ। ਕੇਂਦਰੀ ਕ੍ਰਿਸ਼ੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਕਹਿਓ VBG ਰਾਮ ਜੀ ਮਾਥੇ ਆਵਤਾ 5 ਸਾਲ ਮੈਂ 7.5 ਲੱਖ ਕਰੋੜ ਰੁਪਿਆ ਖਰਚ ਕਰਿਆ ਜਾਵੇਲਾ। ਜੈਪੁਰ ਮੈਂ 2 ਦਿਨ ਰੋ ਰਾਸ਼ਟਰੀ ਈ ਗਵਰਨੈਂਸ ਸੰਮੇਲਨ ਪੂਰੋ ਕਿਓ। ਕੇਂਦਰੀ ਰਾਜ ਮੰਤਰੀ ਜਿਤੇਂਦਰ ਸਿੰਘ AI ਨੇ ਸੁਸ਼ਾਸਨ ਦੀ ਜ਼ਰੂਰਤ ਬਤਾਇਆ। ਰਾਜ ਮੈਂ ਚੌਮਾਸਾ ਰੀ ਬਿਰਖਾ ਸਰੂਫੀ ਆਵਤਾ 24 ਘੰਟਾ ਮੈਂ ਕਈ ਠੋਣਾ ਭਾਰੀ ਬਾਰਿਸ਼ ਦਾ ਆਸਾਰ। ਹਰ ਪ੍ਰਦੇਸ਼ ਮੈਂ ਉਹ ਮਹੀਨੋ ਐਂਟੀ ਡੇਂਗੂ ਮਾਹਰਾ ਤੌਰ ਮਨਾਇਓ ਚਾਵੇਲਾ। प्रादेशिक समाचार बुलेटिन पूरो आगलो समाचार बुलेटिन काल सवारे 9 बजे हिंदी में प्रसारित करियो चावेला। नमस्कार।
2: यह है रेडियो गोल्डन सिटी जैसलमेर FM 101.8 MHz पर। आइए सुनते हैं किसान भाइयों का कार्यक्रम किसान वाणी।
3: कार्यक्रम के प्रायोजक हैं कृषि मंत्रालय, भारत सरकार।